0: ਗੱਲਾਂ ਜਿਹੜੀਆਂ ਅੱਲਾ ਵੀ ਸਮੂਹ ਨੇ ਨਹੀਂ ਜੁੜੀਆਂ ਨੇ ਤਿੰਨਾਂ ਤਾਈ ਤੁਹਾਂ ਕੀ ਸੰਦੇਸ਼ ਦੇਣਾ ਚਾਹੁੰਦੇ
1: ਆਹਾਂ ਤਾਂ ਇਹ ਮੈਂ ਤਾਂ ਇਹ ਬੋਲਣਾ ਚਾਹੁੰਦੀ ਤੇ ਆਪਣੀਆਂ ਭੈਣਾਂ ਓ ਕਿ ਨਹੀਂ ਤੁਹਾਂ ਅੱਗੇ ਆਵਾ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਚੀਜ਼ਾਂ ਬਣਾ ਸੀਰਾ ਬਣਾ ਬੜੀਆਂ ਆਂਵਲਾ ਕੈਂਡੀ ਬਣਾ ਆਪਣੀਆਂ ਮਤਲਬ ਪੱਟੀਆਂ ਦੇ ਵਿੱਚ ਸਬਜ਼ੀ ਲਗਾ ਔਰਗੈਨਿਕ ਸਬਜ਼ੀ ਮਤਲਬ ਜਿਹੜੀ ਹੈ ਮਤਲਬ ਦਿਆ ਹਲਦੀ ਲਗਾ ਸਰ ਪੈਦਾਵਾਰ ਵੀ ਅੱਛੀ ਹੈ ਲੇਕਿਨ ਪੈਸੇ ਵੀ ਬੜੇ ਅੱਛੇ ਨੇ ਮੂੰਹ ਮੰਗੀ ਦਾ ਮਿਲਦਾ ਦੇਸੀ ਚੀਜ਼ਾਂ ਦਾ
0: ਜੀ ਜੀ
1: ਤਾਂ ਮੈਂ ਚਾਹੁੰਦੀ ਕਿ ਮੇਰੀਆਂ ਜਿਹੜੀਆਂ ਵੀ ਭੈਣਾਂ ਨੇ ਪਿੱਛੇ ਰਹਿ ਦੀਆਂ ਨਾ ਅੱਗੇ ਆਵਾ ਕਹਿੰਦੇ ਇਹਨਾਂ ਕੰਮਾਂ ਕਰਾ ਕਹਿੰਦੇ ਸਾਡੇ ਕਹਿੰਦੇ ਵੀ ਜੁੜਾ
0: ਜੀ
1: ਕਹਿੰਦੇ ਮਤਲਬ ਫਾਇਦਾ ਲਿਆ
0: ਬਿਲਕੁਲ ਤਾਂ ਸ਼ਾਲਿਨੀ ਚੌਧਰੀ ਜੀ ਤੁਹਾਡਾ ਸਾਡੇ ਟਿਆਲੇ ਪਰ ਆਉਣੇ ਤਾਂ ਬੜਾ ਬੜਾ ਧੰਨਵਾਦ ਕਹਿੰਦੇ ਜਿਹੜਾ ਤੁਹਾਂ ਸੰਦੇਸ਼ ਦਿੱਤਾ ਆਹਾਂ ਆਸ਼ਾ ਕਰਦੇ ਵੀ ਸਾਡੇ ਕਿਸਾਨ ਭੈਣਾਂ ਕਹਿੰਦੇ ਕਿਸਾਨ ਭਾਈ ਜਿਹੜੇ ਨੇ ਤੁਹਾਡੇ ਇਸ ਸੰਦੇਸ਼ੇ 'ਤੇ ਆਪਣੀ ਖੇਤੀਬਾੜੀ ਜੋ ਹੋਰ ਉੱਨਤ ਬਣਾਉਂਗੇ ਤੁਹਾਡਾ ਆਉਣੇ ਤਾਂ ਧੰਨਵਾਦ
2: ਜੀ ਗੁਲਾਬੋ ਜੀ ਦੇਖਾ ਬੜੀ ਬਾਕੀ ਗੱਲਬਾਤ ਸੀ ਲੇਕਿਨ ਇਹ ਜਿਹੜੀ ਗੱਲਬਾਤ ਸੀ ਇਹ ਪਿਛਲੇ ਦੋ ਤਿੰਨ ਮਹੀਨੇ ਪੁਰਾਣੀ ਜਿਹੜੀ ਗੱਲਬਾਤ ਸਾਡੇ ਲੰਬਰਦਾਰ ਹੋਰਾਂ ਗਿਓ ਥੇ ਕਹਿੰਦੇ ਤਿੰਨਾਂ ਇਹ ਸੰਗ੍ਰਹਿਤ ਕੀਤੀ ਸੀ ਦੁਆਰਾ ਸੁਣਾਈ ਹੈ ਤਾਂ ਜੇ ਸਾਡੇ ਜਿਹੜੇ ਕਿਸਾਨ ਭਾਈ ਬੰਧੂ ਹਨ ਸਹਿ ਵੀ ਜਿਹੜਾ ਐਸਾ ਸੀਰੇ ਦਾ ਮਹੱਤਵ ਸਮਝੀ ਸਕਣ ਜਾਂ ਪੁਰਾਣੀ ਜਿਹੜੇ ਆਚਾਰ ਹਨ ਜਾਂ ਕੋਈ ਲੱਡੂ ਪੇੜੇ ਜਿਹੜੇ ਵੀ ਦੱਸਿਆ ਕਰਦੇ ਤਾਂ ਇਹਨਾਂ ਦਾ ਜਿਹੜਾ ਐਸਾ ਸਵਾਦ ਲੈ ਸਕਣ ਹੈ ਨਾ
1: ਜੀ ਬਿਲਕੁਲ
2: ਤਾਂ ਇਸ ਜਾਣਕਾਰੀ ਦੇ ਬਾਅਦ ਜਿਹੜੀ ਐਸਾ ਅਗਲੀ ਗੱਲਬਾਤ ਸਾਡੀ ਮੌਸਮ ਕਨੇ ਮੰਡੀ ਭਾਵ ਦੀ ਰਹਿਣੀ
1: ਜੀ ਬਿਲਕੁਲ ਗ੍ਰਾਮ ਸੇਵਕ ਜੀ ਕਾਰਜਕ੍ਰਮ ਦੇ ਵਿੱਚ ਅੱਗੇ ਆਹ ਜਾਣਕਾਰੀ ਮੌਸਮ ਦੀ ਦੇਈਏ ਤਾਂ ਸਾਰੇ ਤੋਂ ਪਹਿਲੇ ਧਰਮਸ਼ਾਲਾ ਦਾ ਅਧਿਕਤਮ ਤਾਪਮਾਨ ਅੱਜ ਦਾ 24 ਡਿਗਰੀ ਰਿਹਾ ਹੈ ਕਨੇ ਨਿਊਨਤਮ 17 ਡਿਗਰੀ ਰਿਹਾ ਹੈ ਚੰਬਾ ਦਾ ਅਧਿਕਤਮ ਤਾਪਮਾਨ 25 ਡਿਗਰੀ ਕਨੇ ਨਿਊਨਤਮ 19 ਡਿਗਰੀ ਰਿਹਾ ਹੈ ਕੁੱਲੂ ਦੀ ਗੱਲ ਕਰੀਏ ਤਾਂ ਅਧਿਕਤਮ ਤਾਪਮਾਨ ਜਿਹੜਾ ਸੀ 24 ਡਿਗਰੀ ਕਨੇ ਨਿਊਨਤਮ 17 ਡਿਗਰੀ ਰਿਹਾ ਹੈ ਸੁੰਦਰਨਗਰ ਦਾ ਅਧਿਕਤਮ ਤਾਪਮਾਨ 28 ਡਿਗਰੀ ਕਨੇ ਨਿਊਨਤਮ ਜਿਹੜਾ ਸੀ 23 ਡਿਗਰੀ ਰਿਹਾ ਹੈ ਉਹਨਾਂ ਦੀ ਗੱਲ ਕਰੀਏ ਤਾਂ ਅਧਿਕਤਮ ਤਾਪਮਾਨ 32 ਡਿਗਰੀ ਕਨੇ ਨਿਊਨਤਮ 27 ਡਿਗਰੀ ਰਿਹਾ ਹੈ ਸ਼ਿਮਲਾ ਦਾ ਅਧਿਕਤਮ ਤਾਪਮਾਨ 25 ਕਨੇ ਨਿਊਨਤਮ 18 ਡਿਗਰੀ ਰਿਹਾ ਹੈ ਆਉਣੇ ਵਾਲੇ ਟਾਈਮ ਜਿਹੜੇ ਸੈ ਹਵਾ ਦੇ ਸੋਗੀ ਸੋਗੀ ਹਲਕੀ ਵਰਖਾ ਹੋਣੇ ਦੀ ਜਿਹੜੀ ਸੈ ਸੰਭਾਵਨਾ ਬਣੀ ਹੋਇਆ ਕਹਿੰਦੇ ਇਸਦੇ ਸੋਗੀ ਹੀ ਕਾਂਗੜਾ ਸਬਜ਼ੀ ਮੰਡੀ ਦੇ ਥੋਕ ਭਾਵ ਦੱਸੀਏ ਤਾਂ ਆਲੂ ਦਾ ਜਿਹੜਾ ਸੈ ਆਲੂ ਕਾਂਗੜਾ ਸਬਜ਼ੀ ਮੰਡੀ ਦੇ ਵਿੱਚ 10 ਤੇ 20 ਰੁਪਏ ਪ੍ਰਤੀ ਕਿਲੋ ਰਿਹਾ ਹੈ ਪਿਆਜ਼ 32 ਤੇ 34 ਰੁਪਏ ਟਮਾਟਰ 22 ਤੇ 25 ਰੁਪਏ ਲਹਸੁਨ 150 ਤੇ 160 ਰੁਪਏ ਪ੍ਰਤੀ ਕਿਲੋ ਅਦਰਕ 200 ਤੇ 250 ਰੁਪਏ ਸ਼ਿਮਲਾ ਮਿਰਚ 50 ਤੇ 55 ਰੁਪਏ ਅਰਬੀ ਦੀ ਗੱਲ ਕਰੀਏ ਤਾਂ 25 ਤੇ 30 ਰੁਪਏ ਖੀਰਾ ਰਿਹਾ ਹੈ 20 ਤੇ 30 ਰੁਪਏ ਪ੍ਰਤੀ ਕਿਲੋ ਮਟਰ ਦੀ ਗੱਲ ਕਰੀਏ ਤਾਂ 90 ਤੋਂ 100 ਰੁਪਏ ਪ੍ਰਤੀ ਕਿਲੋ ਫੁੱਲਗੋਭੀ ਰਹੀ ਹੈ 40 ਤੇ 50 ਰੁਪਏ ਅਰਬੀ 25 ਤੇ 30 ਬੰਦ ਗੋਭੀ 30 ਤੇ 35 ਬੈਂਗਨ ਰਿਹਾ ਹੈ 25 ਤੇ 30 ਰੁਪਏ ਕੱਦੂ 15 ਤੇ 20 ਰੁਪਏ ਮੂਲੀ 10 ਤੇ 25 ਰੁਪਏ ਕਨੇ ਪਾਲਕ ਰਿਹਾ ਹੈ 30 ਤੇ 40 ਰੁਪਏ ਹਰੀ ਮਿਰਚ ਰਹੀ ਹੈ 40 ਤੇ 45 ਰੁਪਏ ਕਨੇ ਧਨੀਆ ਰਿਹਾ ਹੈ 80 ਤੇ 100 ਰੁਪਏ ਪ੍ਰਤੀ ਕਿਲੋ ਇਸਦੇ ਸੋਗੀ ਹੀ ਭਿੰਡੀ ਦੀ ਗੱਲ ਕਰਨੀ ਹੈ ਭਿੰਡੀ ਕਾਂਗੜਾ ਸਬਜ਼ੀ ਮੰਡੀ ਦੇ ਵਿੱਚ ਜਿਹੜੀ ਸੀ 28 ਤੇ 45 ਰੁਪਏ ਕਰੇਲਾ 20 ਤੇ 30 ਰੁਪਏ ਫਰਾਸਵੀਨ ਜਿਹੜੀ ਸੀ 50 ਤੇ 60 ਰੁਪਏ ਗਾਜਰ 30 ਤੇ 35 ਰੁਪਏ ਪ੍ਰਤੀ ਕਿਲੋ ਰਹੀ ਹੈ ਫਲਾਂ ਦੀ ਗੱਲ ਕਰੀਏ ਤਾਂ ਸੇਬ ਜਿਹੜਾ ਸੈ 40 ਤੇ 200 ਰੁਪਏ ਪ੍ਰਤੀ ਕਿਲੋ ਕੇਲਾ 50 ਤੇ 60 ਰੁਪਏ ਪ੍ਰਤੀ ਦਰਜਨ ਅਨਾਰ 100 ਤੇ 120 ਰੁਪਏ ਅਮਰੂਦ 80 ਤੇ 90 ਰੁਪਏ ਪਪੀਤਾ 50 ਤੇ 55 ਰੁਪਏ ਅੰਬ ਜਿਹੜਾ ਸੈ 70 ਤੇ 80 ਰੁਪਏ ਕਨੇ ਨਾਸ਼ਪਤੀ ਜਿਹੜੀ ਸੈ 100 ਤੇ 120 ਰੁਪਏ ਜਿਹੜਾ ਸੈ ਪ੍ਰਤੀ ਕਿਲੋ ਰਹੀ ਹੈ ਕਾਂਗੜਾ ਸਬਜ਼ੀ ਮੰਡੀ ਦੇ ਵਿੱਚ ਕਨੇ ਕਿਸਾਨ ਸਾਥੀ ਉਹ ਕਾਰਜਕ੍ਰਮ ਹੈ ਖੇਤੀਬਾੜੀ ਕਨੇ ਹੁਣ ਆਹਾਂ ਕਾਰਜਕ੍ਰਮ ਦੇ ਵਿੱਚ ਫਰੀ ਅੱਗੇ ਵਧਣਾ ਹੈ ਕਨੇ ਚੱਲਣਾ ਇੱਕ ਪਿਆਰੀ ਦੇ ਲੋਕ ਜਨਕਾਰ ਦੀ ਤਰਫ਼